0: ਮੰਮੀ ਦੇ ਸੀ ਕੁਛ ਮੋਹ ਤੋਂ ਵੀਡੀਓ ਸਾਨ ਕੜਾ ਦਾ ਸ਼ਸ਼ੀ ਦੀ
1: ਖੁਸ਼ਾਲੀ ਦਾ
0: ਤਚੀਰੇ ਸੇ ਦੀ ਬਸ ਰਹਾ ਕਮ ਸ਼ਬਰ ਖਾ ਖੁਸ ਲੈ ਸ਼ਖਾ ਸੇ ਸਫਰ 313 ਮਿੱਤਰ 725 18 ਚੁਰਾ ਪ੍ਰੋਗਰਾਮ ਦੇ ਖਾ ਸੇ ਬਿਲਕੁਲ ਸੀ ਕੋਲ ਵਰਸ਼ ਸੁਖ ਦੇ ਮੁਹੰਮਦ ਯੂਨਸ ਯੂਨਸ ਬਈ ਜੋੜੀ ਬਰਬਾਰੀ
2: ਅਲਹਮਦੁਲਿਲਾ
0: ਤਾਂ ਸਾਰੇ ਖੈਰ ਦਾ ਬਿਲਕੁਲ ਖੈਰ ਦਾ ਕਬ ਖਬਰ ਖਾਨ ਦੇ
2: ਕੇ
0: ਵੀ ਦਸ ਨੋਟੇਸ਼ਨ ਜੀ ਜੀ ਜੀ ਕੁਰਬਾਨ
2: ਜੀ ਫਰਮੇਸ਼ਨ ਪੂਰਾ ਤਾਂ